0: ਕਰਤਾ ਸੰਪੂਰਨ ਵਿਸ਼ੇਸ਼ ਸੰਖਿਆ ਅਸਕਾ ਆਤਮਤਾ ਇਹ ਯੂਨਿਟੀ ਕਾਰਪੋਰੇਟ ਵਿਗਤਿਨ ਬਸਤ ਦੀ ਕੋਸਮ ਬਸਤ ਯਤੀ ਕਾਰਪੋਰੇਟ ਦਾ ਕਾਰਪੋਰੇਟ ਕੋ ਪਸਾਰੇ ਯਤੀ ਕੋ ਲੋਗੋ ਹਿਨਾ ਨਾ ਬਸਮ ਹਲਾ ਯਤੀ ਕਾਰਪੋਰੇਟ ਕਾਰਪੋਰੇਟ ਕੋ ਸ਼ਿੰਸਾ
1: ਬੱਤੀ ਕੋ ਨੇਪਾਲ ਵਿਦ੍ਯੁਤ ਪ੍ਰਾਧਿਕਰਣ ਸੋਲੁਖੁੰਭੂ ਵਿਤਰਣ ਕੇਂਦਰ ਤੋਂ ਸਾਰਵਜਨਿਕ ਸੂਚਨਾ ਸੰਪੂਰਨ ਵਿਦ੍ਯੁਤ ਉਪਭੋਗਤਾ ਮਹਾਨੁਭਾਵਹਰੂਮਾ ਵਿਦ੍ਯੁਤ ਸੁਰਕ੍਷ਾ ਤਥਾ ਚੇਤਨਾਮੂਲਕ ਸੰਦੇਸ਼ ਲਾਗਿ ਯੋ ਸੂਚਨਾ ਜਾਰੀ ਕਰੀਏਕੋ ਛ ਵਿਦ੍ਯੁਤ ਕਾ ਪੁਲ ਤਾਰ ਟ੍ਰਾਂਸਫਾਰਮਰ ਤਥਾ ਅਨ੍ਯ ਵਿਦ੍ਯੁਤੀ ਸੰਰਚਨਾਹਰੂਬਾਟ ਸਧੈਂ ਟਾੜਾ ਰਹਿਨੁਹੋਸ ਨਿਜੀਕੋ ਹਾਤਲੇ ਵਿਦ੍ਯੁਤੀ ਸਾਮਗ੍ਰੀ ਨਛੁਨੁਹੋਸ ਰ ਬਾਲ ਬਾਲਿਕਾਲਾਈ ਵਿਦ੍ਯੁਤੀ ਜੋਖਿਮਬਾਟ ਬਚਾਉਨੁਹੋਸ ਵਿਦ੍ਯੁਤ ਸੇਵਾ ਨਿਰੰਤਰ ਰ ਭਰਪੂਰਤ ਬਣਾਉਣ ਆਪਣੋ ਵਿਦ੍ਯੁਤ ਮਹਸੂਲ ਤੋਕੀਏਕੋ ਸਮਯਮੈ ਭੁਗਤਾਨੀ ਗਰਨੁਹੋਸ ਯਾਦ ਰਾਖਿਨੁਹੋਸ ਸਾਥੀ ਦਿਨਭੰਦਾ ਬੜੀ ਵਿਦ੍ਯੁਤ ਮਹਸੂਲ ਭੁਗਤਾਨੀ ਨਭਏਮਾ ਜੁਨਸੁਕੀ ਸਮਯਮਾ ਵਿਦ੍ਯੁਤ ਲਾਈਨ ਕਾਟਿਨੀਛ ਵਿਦ੍ਯੁਤ ਚੋਰੀ ਕਾਨੂੰਨ ਵਿਪਰੀਤ ਦੰਡਨੀ ਅਪਰਾਧ ਹੋ ਇਸੀ ਦੁਰਘਟਨਾ ਧਨਸਨ ਸਿੱਧੀ ਤਥਾ ਵਿਦ੍ਯੁਤ ਸੇਵਾਮਾ ਅਪ੍ਰਤਿਮ ਚਾਉਂਛ ਚੋਰੀ ਦੇਖਿਮਾ ਕਾਨੂੰਨ ਕਾਰਵਾਈਕੋ ਨਿਛ ਉਹਮਾ ਆਗੁ ਲਾਗੁਕੋ ਤਾਰ ਨੋਟ੍ਰੀਕੋ ਟ੍ਰਾਂਸਫਾਰਮਾ ਸਮਸਿਆ ਆਏਕੋ ਵਾ ਕੁਨੈ ਪਨਿ ਵਿਦ੍ਯੁਤੀ ਜੋਖਿਮ ਦੇਖਿਮਾ ਤੁਰੰਤ ਜਾਣਕਾਰੀ ਕਰਾਇ ਠੁਲੋ ਦੁਰਘਟਨਾ ਹੁਣਬਾਟ ਹੋ ਪ੍ਰਸੰਨ ਹੋ ਥਪ ਜਾਣਕਾਰੀ ਕਾ ਲਾਗਿ ਸੰਪਰਕ ਨੰਬਰ ਹੁਰੂ ਕਾਰਯਾਲਯ ਪ੍ਰਮੁਖ 9852285326 ਪ੍ਰਾਵਿਧਿਕ ਪ੍ਰਮੁਖ 9852285327 ਸੂਚਨਾ ਅਧਿਕਾਰੀ 9852285126 ਰ ਕਾਉਂਟਰ 0382902403 ਸਮਯਮੈ ਮਹਸੂਲ ਦ੍ਵਾਰਾ ਉਚਾਲੋ ਭਵਿਸ਼ਯ ਨਿਰਮਾਣ ਕਰੋ ਨੇਪਾਲ ਵਿਦ੍ਯੁਤ ਪ੍ਰਾਧਿਕਰਣ ਦ੍ਵਾਰਾ ਜਨਹਿਤਮਾ ਸਾਰੀ ਸੰਦੇਸ਼।